ਨੱਕ ਐਬ ਮੇਰੇ ਉੱਤੇ ਪਾਈ ਪਰਦਾ ਤੈਨੂੰ ਤੇਰੀ ਕਰੀਮੀ ਦਾ ਵਾਸਤਾ ਜੀ ਜਿਸ ਦੇ ਸਦਕੇ ਥੀ ਸਾਨੂੰ ਤੂੰ ਬਖਸ਼ਣਾ ਏ ਉਸ ਨੂਰੇ ਕਦੀਮੀ ਦਾ ਵਾਸਤਾ ਜੀ ਦਿਨ ਮਹਿਸ਼ਰ ਨਾ ਬਰੀ ਦੀ ਪੁੱਛ ਹੋਵੇ ਮੁਸਤਫਾ ਦੀ ਯਤੀਮੀ ਦਾ ਵਾਸਤਾ ਜੀ ਜਿਸ ਨੂੰ ਤੂੰ ਬਖਸ਼ਣਾ ਏ ਉਸ ਨੂਰੇ ਕਦੀਮੀ ਦਾ ਵਾਸਤਾ ਜੀ ਦਿਨ ਮਹਿਸ਼ਰ ਨਾ

ਸ਼ਾਹ ਸ਼ਰਫ ਜਿਨ੍ਹਾਂ ਦਾ ਇਸਮੇ ਗ੍ਰਾਮੀ ਆ, ਬੂ ਅਲੀ ਜਿਨ੍ਹਾਂ ਦਾ ਲਕਬ ਹੈ। ਦੇਖਣਾ ਇਹ ਆ ਕਿ ਬੂ ਅਲੀ ਸਰਕਾਰ ਕਿਸ ਤਰ੍ਹਾਂ ਬਣੇ। ਹਜ਼ੂਰ ਨੇ 12 ਬਰਸ ਇਬਾਦਤ ਕੀਤੀ, ਰਹਿਮਤ ਜੋਸ਼ ਦੇ ਵਿੱਚ ਆਈ,

ਛੱਡਦਾ। ਹਜ਼ੂਰ ਨੇ ਸੋਚਿਆ ਕਿ ਸ਼ਰਫ ਐਡਾ ਵੱਡਾ ਮਰਤਬਾ ਅੱਲਾ ਦੇ ਕੋਲੋਂ ਮੰਗਦਾ ਤੇ ਘਰ ਬੈਠੇ ਆਪਣੇ ਗੱਲ ਸੋਚ ਕੇ ਜੰਗਲਾਂ ਦੀ ਤਰਫ ਨੂੰ ਰਵਾਨਾ ਹੋ ਗਿਆ।

ਬੰਦਾ ਮੌਜੂਦ ਹੈ। ਆਪਣੇ ਚਲਾ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਕਿ ਅੱਜ ਅਲੀ ਨਹੀਂ ਹੋ ਸਕਦਾ, ਅੱਜ ਤੋਂ ਅਸੀਂ ਜੀਣਾ ਹੀ ਨਹੀਂ। ਜਿਸ ਵੇਲੇ ਅੱਲਾ ਨੇ ਪੱਕ ਦੇਖਿਆ, ਅੱਲਾ ਨੇ ਪਾਣੀ ਨੂੰ ਹੁਕਮ ਦਿੱਤਾ ਕਿ ਇਹਨੂੰ ਕੁਛ ਵੀ ਨਹੀਂ ਹੋਣਾ ਚਾਹੀਦਾ। ਫਿਰ ਆਪਣੇ ਜਦੋਂ ਕੁਛ ਨਾ ਹੋਇਆ ਬਾਦ ਸ਼ੁਰੂ ਕਰ ਦਿੱਤੀ। 12 ਬਰਸ ਫਿਰ ਗੁਜ਼ਰ ਗਏ, ਰਹਿਮਤ ਜੋਸ਼ ਦੇ ਵਿੱਚ ਆਈ।

ਮੂੰਹੋਂ ਅਗਰ ਤੈਨੂੰ ਐਲੀ ਬਣਾ ਦਿਆਂ ਉਹ ਅੱਲਾ ਦੀ ਅਦਾ ਕੀਤੀ ਹੋਈ ਗ੍ਰਿਫਤਾਰ ਕਿੱਥੋਂ ਲਿਆਵਾਂ ਐਲੀ ਨਹੀਂ ਹੋ ਸਕਦਾ ਜਾਂ ਫਿਰ ਤੂੰ ਬਸੇ ਤੂੰ ਨਾ ਅੱਜ ਤੋਂ ਤੂੰ ਬੂ ਐਲੀ ਹੋਇਆ।